ਮਾਰਦਾ ਪਤਲਾ ਜਲਾ ਕਿਨਾ ਹੁਲਾਰਾ ਵੀ ਸਹਾਰਦਾ ਥੋੜਾ ਗੋਰਾ ਰੰਗੀ ਉੱਤੋਂ ਮੇਰੀ ਕਾਂਜੀ ਤੋਰ ਥੋੜਾ ਗੋਰਾ ਰੰਗੀ ਉੱਤੋਂ ਮੇਰੀ ਕਾਂਜੀ ਤੋਰ ਨਹੀਂ ਤੇਰੇ ਜਿਹੀ ਸੋਹਣੀ ਕੋਈ ਨਾ ਹਾਰ